ਕਾਇਮ ਰੱਖੀ ਲੋਕਾਂ ਚੁੜੀਆਂ ਗੁੜੀਆਂ ਉਸਨੂੰ ਮਹਿੰਦੀ ਲਗਾਈ ਰਹੋ ਸਤਰ ਜਨਮ ਤੇ ਆਈ ਬਣਾਈ ਔਰ ਜਨਮ ਲਈ ਆਈ ਬਣਾਈ ਕਹੀ ਉਹਨੇ ਜਨਮ ਦੀ ਮਦਦ ਕਰਤਾ ਹੈ ਕਿ ਜਨਮ ਤੇ ਜੇ ਪਿੱਛਾ ਜਾਂ ਪੈਂਤੇ ਕੰਮ ਮਨੋ ਤੇ ਆਪਣੀ ਤੇ ਤੁਹਾਡੀ ਬਾਤ ਤੋਂ ਸਭ ਤੋਂ ਤੇਰੀ ਮਨ ਨਾ ਹੋਈ

ਮੈਂ ਹਾਨੂੰ ਪਿਛਲੇ ਸਾਲ ਸੀ ਉਸਦੇ ਆਪਸੀ ਤੱਕ ਪੂਰਾ ਸਪਨਾ ਸਾਕਾਰ ਪਾਣਾ ਸਕਤੀ ਨਾ ਜੀਵਨ ਬਾਰੇ ਸੁਣੇ ਜਾਣ ਜੀਵਨ ਬਾਰੇ ਸਿੱਖ